0: ਸਮਾਜ ਲਈ ਅਸੀਂ ਕੁਝ ਸੁਨੇਹਾ ਦੇ ਸਕੀਏ ਰਲ ਮਿਲ ਕੇ, ਹੈਨਾ?
1: ਬਿਲਕੁਲ ਬਿਲਕੁਲ ਬਿਲਕੁਲ,
0: ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
1: ਓਕੇ ਸਰ।

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਸੁਣ ਰਹੇ ਹੋ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਤੁਸੀਂ ਵੀ ਆਪਣਾ ਕੋਈ ਸੁਨੇਹਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਟੈਲੀਫੋਨ ਨੰਬਰ ਨੇ 2660615, 2660617 ਤੇ 2660619। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਅਮ੍ਰਿਤਾ ਡੋਗਰਾ ਬੋਲ ਰਹੀ। ਗੁੱਡ ਮਾਰਨਿੰਗ ਸਰ
0: ਜੀ। ਸਮ੍ਰਿਤਾ ਡੋਗਰਾ ਜੀ ਹਿਮਾਚਲ ਤੋਂ ਬੋਲ ਰਹੇ ਹੋ, ਕੀ ਹਾਲ ਚਾਲ ਹੈ ਤੁਹਾਡਾ?
1: ਬਿਲਕੁਲ ਠੀਕ ਹੈ ਸਰ। ਬਾਰਿਸ਼ਾਂ ਵਿੱਚ ਕਈ ਦਿਨ ਨਹੀਂ ਹੁੰਦੀਆਂ, ਵਿੱਚ ਆਉਂਦੀਆਂ ਤਾਂ ਫਿਰ ਬੰਦ ਨਹੀਂ ਹੁੰਦੀ।
0: ਜੀ ਜੀ ਜੀ ਬਿਲਕੁਲ, ਮੌਸਮ ਥੋੜਾ ਇਦਾਂ ਦਾ ਹੀ ਹੈ।
1: ਬਿਲਕੁਲ, ਮੈਂ ਗਲੋਬਲ ਵਾਰਮਿੰਗ ਤੇ ਬੋਲਣਾ ਚਾਹੁੰਦੀ। ਮੈਂ ਗਲੋਬਲ ਵਾਰਮਿੰਗ ਕਿਆ, ਗਲੋਬਲ ਵਾਰਨਿੰਗ ਬੋਲੂੰਗੀ।
0: ਜੀ ਜੀ,
1: ਇੰਨਾ ਬੁਰਾ ਹਾਲ ਹੋ ਰਿਹਾ ਜਿਸ ਤਰ੍ਹਾਂ ਇੰਗਲੈਂਡ ਵਗੈਰਾ ਵਿੱਚ ਵੀ 26 degrees ਅਸੀਂ ਏਸੀ ਰੱਖਦੇ ਹੋ, 26 degrees ਚ ਲੋਕ ਮਰ ਰਹੇ ਕਿਉਂਕਿ ਇੰਡੀਅਨ ਖਾਣ ਪਾਣ ਤਾਂ ਲੱਗਦਾ ਇੱਦਾਂ ਹੈ ਨਾ। ਅਸੀਂ 50 degrees ਚ ਵੀ ਰਹਿ ਸਕਦੇ, ਬਟ ਹਿਊਮਨ ਬੀਂਗ ਹੀ ਅਬ ਖਤਰੇ ਵਿੱਚ ਹੈ, ਅਸੀਂ ਆਪਣੇ ਆਪ ਖਤਰੇ ਵਿੱਚ ਹੈ। ਇਸ ਲਈ ਪੇੜ ਕੱਟੋ, ਘੱਟ ਲਗਾਓ ਜ਼ਿਆਦਾ।
0: ਬਿਲਕੁਲ, ਦੇਖੋ ਕਲਾਈਮੇਟ ਚੇਂਜ ਜਿਹੜਾ ਉਹ ਗਲੋਬਲ ਇੱਕ ਚੁਣੌਤੀ ਬਣਿਆ ਹੋਇਆ ਹੈ ਨਾ,
1: ਸਾਡੀ ਵਜ੍ਹਾ ਤੇ।
0: ਬਿਲਕੁਲ, ਸਾਡੀ ਵਜ੍ਹਾ ਕਰਕੇ ਹੀ ਹੈ। ਬਹੁਤ ਅਸੀਂ ਜਾਣੇ ਅਣਜਾਣੇ ਜਿਹੜਾ ਉਹ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਤੁਸੀਂ ਦੇਖਿਆ ਹੀ ਹੈ, ਫਿਰ ਜਦੋਂ ਕੁਦਰਤ ਨਾਲ ਅਸੀਂ ਖਿਲਵਾੜ ਕਰਦੇ ਹਾਂ ਤਾਂ ਕੁਦਰਤ ਬਖਸ਼ਦੀ ਨਹੀਂ ਫਿਰ।
1: ਹਾਂਜੀ ਸਰ, ਕਿਉਂਕਿ ਨੇਪਾਲ ਦੇ ਵੀ ਮੈਂ ਵੀਡੀਓ ਦੇਖੇ, ਜੇ ਘਰ ਹੈ ਨਾ ਉਹ ਖੱਡ ਵਿੱਚ ਹੀ ਬਣੇ ਹੋਏ, ਨਦੀ ਜਿਹਨੂੰ ਕਹਿੰਦੇ, ਉਹਦੇ ਵਿੱਚ ਹੀ ਬਣਾਏ ਗਈ। ਸੁੱਕੀਆਂ ਪਈਆਂ ਤਾਂ ਕਦੀ ਤਾਂ ਆਉਣਾ ਪਾਣੀ, ਪਰ ਗਲੇਸ਼ੀਅਰ ਉਹਦਾ ਕਾਰਨ ਜ਼ਿਆਦਾ ਨਹੀਂ ਸਮਝ ਆਇਆ। ਪਰ
0: ਤੁਸੀਂ ਇਹ ਦੇਖੋ ਨਾ, ਇਨਸਾਨ ਲਗਾਤਾਰ ਜਿਹੜਾ ਉਹ ਵਰਿਕਸ਼ ਜਿਹੜੇ ਉਹ ਕੱਟ ਰਿਹਾ, ਜੰਗਲਾਂ ਦੇ ਜੰਗਲ ਕੱਟੇ ਜਾ ਰਹੇ ਆ, ਪਹਾੜਾਂ ਨੂੰ ਵੀ ਕੱਟ ਕੱਟ ਕੇ ਕਿਤੇ ਹੋਟਲ ਬਣ ਰਹੇ ਆ, ਕਿਤੇ ਕੁਛ ਬਣ ਰਿਹਾ ਹੈ ਨਾ।
1: ਬਿਲਡਰ ਜਿਹੜੇ ਆ, ਜੋ ਵੀ ਬੰਦਾ ਕੰਮ ਪ੍ਰੋਪਰਟੀ ਡੀਲਿੰਗ ਜਾਂ ਬਿਲਡਰ ਬਣਨਾ, ਇੰਨੇ ਘਰ ਕੀ ਕਰਨਾ। ਇੱਕ ਘਰ ਰੱਖੋ, ਧਰਤੀ ਨੀ ਬਦਲਣੀ, ਬੰਦਾ ਹੀ ਬਦਲਣਾ।
0: ਬਿਲਕੁਲ,
1: ਇੱਕ ਘਰ ਦਾ ਹੀ ਰੱਖੋ, ਲਾਲਚ ਨਾ ਕਰੋ।
0: ਚਲੋ ਸਮ੍ਰਿਤਾ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਔਰ ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਜ਼ਰੂਰ ਧਿਆਨ ਦੇਣਗੇ ਸਾਡੇ ਸਾਰੇ ਸੁਣਨ ਵਾਲੇ। ਸ਼ੁਕਰੀਆ ਜੀ,
1: ਅੱਛਾ ਜੀ,
0: ਫੋਨ ਕਰਨ ਵਾਸਤੇ ਸ਼ੁਕਰੀਆ।
1: ਥੈਂਕ ਯੂ ਜੀ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਹੈਲੋ, ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸਰ, ਮੈਂ ਕਿਰਨ ਬਾਤ ਕਰ ਰਹੀ ਹੂੰ।
0: ਜੀ ਕਿਰਨ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਸਰ ਵਧੀਆ।
0: ਪ੍ਰੋਗਰਾਮ 'ਚ ਕੀ ਸੁਨੇਹਾ ਲੈ ਕੇ ਆਏ ਹੋ?
1: ਸਰ, ਮੈਂ ਤਾਂ ਇਹ ਕਹਿਣਾ ਚਾਹਵਾਂਗੀ ਕਿ ਆਪਣੇ ਸੇ ਬੜੋ ਕੀ ਇੱਜ਼ਤ ਕਰਨਾ ਸੀ।
0: ਜੀ ਬਿਲਕੁਲ,
1: ਚਾਹੇ ਉਹ ਹਮਾਰੇ ਪੇਰੈਂਟਸ ਹੋ, ਚਾਹੇ ਗੁਰੂ ਹੋ, ਚਾਹੇ ਦੋਸਤ ਹੋ, ਕੋਈ ਵੀ ਹੋ, ਮੈਂਬਰ ਕੋਈ ਵੀ ਹੋ।
0: ਜੀ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ?
1: ਸਰ, ਮੈਂ ਸ਼ਿਮਲਾ ਕੁਫਰੀ ਸੇ ਬਾਤ ਕਰ ਰਹੀ ਹਾਂ।
0: ਅੱਛਾ, ਤੇ ਕੋਸ਼ਿਸ਼ ਵੀ ਕਰ ਰਹੇ ਹੋ ਨਾਲ ਨਾਲ ਪੰਜਾਬੀ ਬੋਲਣ ਦੀ, ਹੈ ਨਾ?
1: ਜੀ ਸਰ।
0: ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਆਕਾਸ਼ਵਾਣੀ ਚੰਡੀਗੜ੍ਹ ਪਰਿਵਾਰ ਨੂੰ ਇੰਨਾ ਪਿਆਰ ਕਰਦੇ ਹੋ, ਔਰ ਤੁਸੀਂ ਦੇਖੋ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਕਰ ਰਹੇ ਹੋ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸੁਨੇਹਾ ਬਹੁਤ ਹੀ ਚੰਗਾ ਦਿੱਤਾ ਕਿ ਆਪਣੇ ਤੋਂ ਵੱਡਿਆਂ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ।
1: ਜੀ ਮਾੜਾ ਹੋ तो हमें सर उनकी रिस्पेक्ट करनी चाहिए। अगर हम भी उनकी तरह दुष्व्यवहार लग गए करने सर, तो हमारे और उन की फर्क पैंदा है।
0: बिल्कुल बिल्कुल सही गल कही कि साडे च ते उना च फिर की फर्क रह गया।
1: तो इसीलिए सर मैं तो यही कहना चाहवांगी कि जितनी हो सके अपने बड़ों की इज्जत करनी सीख ली।
0: जी जी बिल्कुल, उम्मीद करते हैं किरण जी थोड़े इस स्नेह देते ਜ਼ਰੂਰ ਅਮਲ ਕਰਨਗੇ ਸਾਡੇ ਸਾਰੇ ਸੁਣਨ ਵਾਲੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
2: ਨਮਸਕਾਰ ਸਰ, ਅਮਨ।
0: ਹੈਲੋ।
2: ਹੈਲੋ, ਨਮਸਕਾਰ ਸਰ, ਅਮਨ ਬੋਲ ਰਹਾ ਹਾਂ ਮੱਧ ਪ੍ਰਦੇਸ਼
0: ਤੋਂ। ਜੀ ਅਮਨ ਜੀ, ਕੀ ਹਾਲ ਚਾਲ ਹੈ ਤੁਹਾਡਾ?
2: ਠੀਕ ਠਾਕ ਸਰ ਜੀ।
0: ਪ੍ਰੋਗਰਾਮ 'ਚ ਕੀ ਸੁਨੇਹਾ ਲੈ ਕੇ ਆਏ ਹੋ?
2: ਮੈਂ ਸਰ ਜੀ, ਛੋਟੇ ਬੱਚੇ ਹੈ ਹਮਾਰੇ, ਜੋ ਪੇਰੈਂਟਸ ਹੈ, ਜੋ ਬੱਚੋਂ ਕੋ ਫੋਨ ਦੇਖਤੇ ਹੈ ਵੋ ਬਹੁਤ ਹੀ ਬੁਰੀ ਬਾਤ ਹੈ।
0: ਜੀ
2: ਜੈਸੇ ਬੱਚਾ ਰੋਣੇ ਲਗਤਾ ਤੋ ਉਸਕੋ ਟਾਲਨੇ ਕੇ ਲੀ ਫੋਨ ਦੇ ਦੇਤੇ ਹੈਂ, ਔਰ ਵੋ ਛੋਟੇ ਛੋਟੇ ਜੋ ਸਕਰੀਨ ਜੋ ਹੈ ਵੋ ਆਂਖੋਂ ਕੇ ਲੀ ਬਹੁਤ ਹੀ ਹਾਨੀਕਾਰਕ ਹੈ। ਤੋ ਮਹਾਰਾਜ ਜੀ ਇਸਮੇ ਹੈ ਕਿ ਬੱਚੋਂ ਕੋ ਫੋਨ ਸੇ ਦੂਰ ਰੱਖਾ ਜਾਏ ਜਿਤਨਾ ਉਤਨਾ ਅੱਛਾ ਹੈ, ਇਹ ਜ਼ਹਿਰ ਹੈ ਇੱਕ ਕਿਸਮ ਕਾ।
0: ਬਿਲਕੁਲ, ਤੁਸੀਂ ਸਾਡਾ ਇਸ ਪ੍ਰੋਗਰਾਮ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਸੀ ਐਫਐਮ ਲਾਈਫ ਲਾਈਨ ਉਹ ਸੁਣਿਆ ਹੋਏਗਾ ਜ਼ਰੂਰ।
2: ਹਾਂਜੀ ਹਾਂਜੀ,
0: ਪੀਜੀਆਈ ਦੇ ਡਾਕਟਰ ਅਖਿਲੇਸ਼ ਸ਼ਰਮਾ ਨੇ ਬਹੁਤ ਹੀ ਚੰਗੀ ਜਾਣਕਾਰੀ ਦਿੱਤੀ ਇਸ ਪ੍ਰੋਗਰਾਮ ਦੇ ਵਿੱਚ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਜਿਹੜਾ ਮੋਬਾਈਲ ਤੋਂ ਦੂਰ ਰੱਖਣਾ ਚਾਹੀਦਾ ਹੈ। ਸੰਤੁਲਿਤ ਬੈਲੈਂਸ ਜਿਹੜਾ ਉਹਦਾ ਪ੍ਰਯੋਗ ਹੈ ਉਹ ਹੋਣਾ ਚਾਹੀਦਾ, ਨਾ ਕਿ ਹਰ ਵੇਲੇ ਤੁਸੀਂ ਬੱਚੇ ਨੂੰ ਮੋਬਾਈਲ ਦੇ ਕੇ ਰੱਖੋ। ਅੱਜ ਕੱਲ੍ਹ ਮਾਂ ਬਾਪ ਕੀ ਕਰਦੇ ਆ ਕਿ ਛੋਟੇ ਛੋਟੇ ਬੱਚਿਆਂ ਨੂੰ ਮੋਬਾਈਲ ਦੇ ਦਿੰਦੇ ਆ ਕਿ ਚਲੋ ਅਸੀਂ ਆਪਣਾ ਕੰਮ ਕਰ ਲਈਏ, ਹੈ ਨਾ?
2: ਜੈਸੇ ਫੋਨ ਨਹੀਂ ਦੀਏ ਤੋ ਉਹਨਾਂ ਨੇ ਕਈ ਚੋਟ ਲਗਾ ਲਈ, ਜਾਂ ਮਾਂ ਬਾਪ ਕੋਈ ਮਾਰਨੇ ਕਰੋ ਤਾਂ ਰੱਖਦੇ ਹੈ, ਬਹੁਤ ਹੀ ਬੁਰੀ ਬਾਤ ਹੈ ਜੀ।
0: ਉਮੀਦ ਕਰਦੇ ਹਾਂ ਤੁਹਾਡੇ ਇਸ ਸੁਨੇਹੇ ਦੇ ਉੱਤੇ ਸਾਡੇ ਸਾਰੇ ਸੁਣਨ ਵਾਲੇ ਜ਼ਰੂਰ ਅਮਲ ਕਰਨਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ। ਸੁਨੇਹੇ ਮਿੱਤਰਾਂ ਦੇ ਸਵਾਗਤ ਹੈ ਜੀ। ਦੋਸਤੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਜਦੋਂ ਕਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਤੁਸੀਂ ਫਟਾਫਟ ਦੂਸਰੇ ਕਾਲ ਦੇ ਉੱਤੇ ਸ਼ਿਫਟ ਹੋ ਜਾਂਦੇ ਹੋ। ਅਸੀਂ ਤਿੰਨ ਟੈਲੀਫੋਨ ਨੰਬਰ ਦਿੰਦੇ ਹਾਂ ਤੁਹਾਨੂੰ ਹਮੇਸ਼ਾ, 2660615, 2660617 ਅਤੇ 2660619। ਸਾਡੀ ਫਿਰ ਇੱਕ ਵਾਰ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਕੋਈ ਵੀ ਇਹਨਾਂ ਤਿੰਨਾਂ 'ਚੋਂ ਨੰਬਰ ਮਿਲਾਇਆ ਤਾਂ ਬਹੁਤ ਮਿਹਰਬਾਨੀ ਕਿ ਤੁਸੀਂ ਉਸ ਨੰਬਰ ਦੇ ਉੱਤੇ ਟਿਕੇ ਰਹੋ। ਇਹ ਨਹੀਂ ਕਿ ਤੁਸੀਂ ਆਪਣਾ ਜਿਹੜਾ ਉਹ ਸਬਰ ਤੋੜ ਕੇ ਕਦੀ ਤੁਸੀਂ

0: 17 ਵਾਲੇ ਨੰਬਰ ਤੇ ਚਲੇ ਜਾਓ, ਕਦੀ 19 ਵਾਲੇ ਨੰਬਰ ਤੇ ਚਲੇ ਜਾਓ, ਔਰ ਜਦੋਂ ਅਸੀਂ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਉਹ ਬੜਾ ਖਰਾਬ ਲੱਗਦਾ ਹੈ ਕਿ ਕਾਲ ਜਦੋਂ ਤੁਸੀਂ ਸ਼ਿਫਟ ਕਰ ਲੈਂਦੇ ਹੋ। ਇੱਕ ਵਾਰ ਫਿਰ ਨੰਬਰ ਫਲੈਸ਼ ਹੋ ਰਹੇ ਨੇ, ਦੇਖਦੇ ਹਾਂ ਕੌਣ ਸਰੋਤੇ ਆਨਲਾਈਨ ਨੇ। ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ?
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ ਮਿਸਟਰ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਗੁਰਬਾਰ ਸਿੰਘ ਚੀਮਾ, ਪਿੰਡ ਭੋਰ ਸਿੱਧਾ, ਡਿਸਟ੍ਰਿਕਟ ਹੁਸ਼ਿਆਰਪੁਰ
0: ਜੀ। ਚੀਮਾ ਸਾਹਿਬ, ਕੀ ਹਾਲ ਚਾਲ ਹੈ ਤੁਹਾਡਾ?
1: ਵਧੀਆ ਜੀ, ਤੁਸੀਂ ਦੱਸੋ ਆਪਣਾ।
0: ਅੱਜ ਨੰਬਰ ਬੜੇ ਸ਼ਿਫਟ ਹੋ ਰਹੇ ਨੇ, ਇੱਧਰ ਉੱਧਰ ਹੋ ਰਹੇ ਨੇ ਫਟਾਫਟ।
1: ਹਾਂ, ਜੇ ਮੈਂ ਕਾਫੀ ਦੇਰ ਤੋਂ ਲੱਗਾ, ਪਰ ਹੁਣ ਇੱਕ ਪਤਾ ਨਹੀਂ ਕਿਵੇਂ ਮਿਲ ਗਿਆ।
0: ਉਹੀ ਗੁਜ਼ਾਰਿਸ਼ ਕਰ ਰਹੇ ਹਾਂ ਅਸੀਂ ਸਾਰਿਆਂ ਨੂੰ ਕਿ ਇੱਕ ਨੰਬਰ ਦਿੱਤੇ ਰਹੋ,
1: ਪਹਿਲਾਂ ਤੇ ਜਿਹੜਾ ਤੁਸੀਂ ਫੋਨ ਕਰਦੇ ਹੋ ਉੱਥੇ ਤੇ ਰਿਹਾ ਕਰੋ, ਦੂਜੇ ਦੇ ਨਾਲ ਜਾਣਾ।
0: ਬਿਲਕੁਲ,
1: ਕਿਆ ਕਰੋ ਵੀ ਛੱਡ ਕੇ ਤੇ ਦੂਜੇ ਨੂੰ, ਫਿਰ ਉਹ ਜਿਹੜੀ ਕਾਲ ਲੱਗੀ ਹੁੰਦੀ ਉਹ ਵੀ ਜਾਂਦੀ ਰਹਿੰਦੀ ਫਿਰ।
0: ਬਿਲਕੁਲ, ਦੇਖੋ ਸਿਆਣਿਆਂ ਨੇ ਕਿਹਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ,
1: ਬਿਲਕੁਲ।
0: ਇਸ ਕਰਕੇ ਥੋੜਾ ਜਿਹਾ ਸਬਰ ਰੱਖੋ ਤੇ ਪ੍ਰੋਗਰਾਮ 'ਚ ਗੁਰਬਾਜ ਚੀਮਾ ਜੀ, ਕੀ ਸੁਨੇਹਾ ਲੈ ਕੇ ਆਏ ਹੋ?
1: ਸੁਨੇਹਾ, ਮੈਂ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ, ਉਹਨਾਂ ਤੇ ਮੇਰਾ ਸੁਨੇਹਾ
0: ਜੀ,
1: ਨੌਜਵਾਨ ਬਚਾਈਏ ਆਪਾਂ ਰਲ ਮਿਲ ਕੇ, ਵੀ ਸਾਰੇ ਚੋਰ ਜਵਾਨੀ ਵਾਲੇ ਲੋਕੋ ਟੁੱਟੇ ਨਾ ਵਿਚਕਾਰੋਂ, ਰੱਬ ਕਰੇ ਨਾ ਪੁੱਤ ਕਿਸੇ ਦਾ ਕਦੇ ਨਸ਼ੇੜੀ ਹੋਵੇ, ਬੁੱਢੇ ਵਾਰੇ ਨਾ ਕੋਈ ਮਾਤਾ ਮਾਰ ਦਵਾਠਣਾ ਰੋਵੇ। ਉਹ ਚੀਨੇ ਨੇ ਸੱਚ ਦੱਸਿਆ, ਜੋ ਵੇਖਿਆ ਤੇ ਹੰਡਾਇਆ, ਮੁੜ ਕੇ ਫੁੱਲ ਕਦੇ ਨੀ ਖਿੜਦਾ ਜੋ ਜਾਂਦਾ ਹੈ ਕਮਲਾਇਆ, ਮੁੜ ਕੇ ਫੁੱਲ ਕਦੇ ਨੀ ਖਿੜਦਾ ਜੋ ਜਾਂਦਾ ਹੈ ਕਮਲਾਇਆ। ਜੀ ਸੁਰ ਸਾਹਿਬ
0: ਜੀ, ਬਹੁਤ ਹੀ ਚੰਗਾ ਤੁਸੀਂ ਲਿਖਿਆ ਹੋਇਆ ਔਰ ਬਹੁਤ ਹੀ ਚੰਗਾ ਤੁਸੀਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ, ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾ ਕੇ ਰੱਖਣਾ ਹੈ ਨਾ, ਨਸ਼ਿਆਂ ਵੱਲ ਨਾ ਜਾਣੋ ਤੇ ਇਸ ਤਰ੍ਹਾਂ ਦੇ ਕੰਮ ਕਰਨ ਜਿਹਦੇ ਨਾਲ ਉਹ ਵੀ ਅੱਗੇ ਵਧਣ, ਉਹਨਾਂ ਦਾ ਪਰਿਵਾਰ ਅੱਗੇ ਵਧੇ, ਸਮਾਜ ਸਾਡਾ ਅੱਗੇ ਵਧੇ ਤੇ ਦੇਸ਼ ਅੱਗੇ ਵਧੇ, ਹੈ ਨਾ। ਦੇਖੋ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਸੁਨੇਹਾ ਦਿੰਦੇ ਹਾਂ ਕਿ ਨਸ਼ਿਆਂ ਦੇ ਵਿੱਚ ਕੁਝ ਨਹੀਂ ਪਿਆ ਹੋਇਆ ਸਿਵਾਏ ਪੈਸਾ ਸਮਾਂ ਪਰਿਵਾਰ ਖਰਾਬ ਕਰਨ ਦੇ, ਹੈ ਨਾ। ਦੇਖੋ ਜੇ ਨਸ਼ਾ ਕਰਨਾ ਤੇ ਆਪਣੇ ਕੰਮ ਦਾ ਕਰੋ, ਨਸ਼ਾ ਕਰਨਾ ਹੈ ਤਾਂ ਦੇਸ਼ ਪ੍ਰੇਮ ਦਾ ਨਸ਼ਾ ਕਰੋ, ਹੈ ਨਾ।
1: ਬਿਲਕੁਲ ਜੀ, ਬਿਲਕੁਲ।
0: ਇਹ ਨਹੀਂ ਤੁਸੀਂ ਨਸ਼ਾ ਕਰਕੇ ਆਪਣੇ ਆਪ ਨੂੰ ਭੁਲਾ ਦਿਓ, ਆਪਣੇ ਪਰਿਵਾਰ ਨੂੰ ਭੁਲਾ ਦਿਓ, ਦੇਸ਼ ਨੂੰ ਭੁਲਾ ਦਿਓ।
1: ਬਿਲਕੁਲ ਬਿਲਕੁਲ,
0: ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ।

0: ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੌਣ ਬੋਲ ਰਹੇ ਹੋ?
1: ਹੈਲੋ
0: ਹੈਲੋ, ਹਾਂਜੀ ਬੋਲੋ ਜੀ।
1: ਹਾਂਜੀ, ਗੁਲਸ਼ਨ ਬੋਲ ਰਿਹਾ ਜੀ, ਗੁਲਸ਼ਨ ਬਜਾਜ
0: ਜੀ। ਗੁਲਸ਼ਨ ਜੀ, ਕੀ ਹਾਲ ਚਾਲ ਹੈ ਤੁਹਾਡਾ?
1: ਬਸ ਕਪੂਰ ਸਾਹਿਬ, ਬਹੁਤ ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ। ਅਤੇ ਪ੍ਰੋਗਰਾਮ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
1: ਮੈਂ ਬੜੇ ਦਿਨਾਂ ਤੋਂ ਤੁਹਾਨੂੰ ਫੋਨ ਮਿਲਾਉਣਾ ਚਾਹ ਰਿਹਾ ਸੀ, ਪਰ ਮਿਲਦਾ ਹੀ ਨਹੀਂ ਸੀ ਕਦੇ ਵੀ।
0: ਦੇਖੋ, ਬਹੁਤ ਸਾਰੇ ਸਰੋਤੇ ਫੋਨ ਮਿਲਾਉਣਾ ਚਾਹੁੰਦੇ ਆ, ਮਿਲਾਉਂਦੇ ਵੀ ਹੈ, ਪਰ ਕਈ ਵਾਰੀ
1: ਉਹੀ ਗੱਲ ਹੈ ਜਿਹੜੀ ਤੁਸੀਂ ਉਹਨੇ ਕਹੀ ਹੈ ਕਿ ਇੱਕ ਜਗ੍ਹਾ ਟਿਕੇ ਰਹੀਓ, ਇੱਕ ਜਗ੍ਹਾ ਟਿਕੇ ਰਹੀਓ, ਉਹ ਕਦੇ ਟਿਕੇ ਨਹੀਂ, ਨਹੀਂ ਤਾਂ ਫਿਰ ਇਸ ਕਰਕੇ ਮਿਲਿਆ ਵੀ ਨਹੀਂ।
0: ਬਿਲਕੁਲ ਬਿਲਕੁਲ,
1: ਟਿਕੇ ਰਹੇ ਤਾਂ ਮਿਲ ਵੀ ਗਿਆ।
0: ਜੀ ਜੀ ਜੀ ਜੀ,
1: ਗੱਲ ਤੁਹਾਡੀ ਬਿਲਕੁਲ ਸਹੀ ਸੀ।
0: ਤੇ ਕੀ ਸੁਨੇਹਾ ਲੈ ਕੇ ਆਏ ਹੋ ਅੱਜ ਇਸ ਪ੍ਰੋਗਰਾਮ 'ਚ?
1: ਸੁਨੇਹਾ ਸਰ, ਮੈਂ ਐਕਚੁਅਲੀ ਰਹਿੰਦਾ ਜੀਰਕਪੁਰ, ਤੇ ਮੈਂ ਜੀਰਕਪੁਰ ਦਾ ਹੀ ਦੱਸਦਾ ਥੋੜਾ ਜਿਹਾ ਤੁਹਾਨੂੰ। ਲੋਕੀ ਆਉਂਦੇ ਆ ਸਵੇਰੇ ਸਵੇਰੇ 4:30, 4 ਵਜੇ, 5 ਵਜੇ, ਪੈਕਟ ਭਰੇ ਹੋਏ ਥੱਲੇ ਗੰਦਗੀ ਦੇ ਆਪਣੇ ਘਰ ਦੇ, ਤੇ ਆ ਕੇ ਸੁੱਟਦੇ ਆ ਸਾਡੇ ਬਾਹਰ ਪਾਰਕ ਹੈਗਾ, ਨਾਲ ਸੁੱਟ ਦੋ ਜੀ, ਚਲੋ ਫਟਾਫਟ ਸਕੂਟਰ ਤੇ ਆਉਂਦੇ ਆ, ਐਂ ਸੁੱਟਦੇ ਆ ਜਿੱਦਾਂ ਮਤਲਬ ਅਸੀਂ ਰਹਿਣਾ ਹੀ ਨਹੀਂ ਹੁੰਦਾ ਉੱਥੇ।
0: ਬਿਲਕੁਲ, ਦੇਖੋ ਕਈ ਵਾਰੀ ਅਸੀਂ ਸੁਨੇਹਾ ਦੇ ਚੁੱਕੇ ਆ ਆਪਣੇ ਪ੍ਰੋਗਰਾਮ ਦੇ ਵਿੱਚ,
1: ਸੁਨੇਹਾ ਕਈ ਵਾਰੀ ਆਉਂਦਾ ਹੈ ਪਰ ਲੋਕੀ ਫਿਰ ਨਹੀਂ ਹਟਦੇ।
0: ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਦੇਖੋ ਜਿੱਥੇ ਸਾਫ਼ ਸਫਾਈ ਹੁੰਦੀ ਹੈ ਉੱਥੇ ਹੀ ਕਹਿੰਦੇ ਕਿ ਰੱਬ ਵੱਸਦਾ, ਜਿੱਥੇ ਗੰਦਗੀ ਹੁੰਦੀ ਹੈ ਉੱਥੇ ਬਿਮਾਰੀਆਂ ਆਣ ਘੇਰਦੀਆਂ, ਅਤੇ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਸਾਫ਼ ਸਫਾਈ ਦਾ। ਦੇਖੋ ਕਾਰਪੋਰੇਸ਼ਨ ਨੇ ਹਰ ਜਗ੍ਹਾ ਡਸਟਬਿਨ ਲਗਾਏ ਹੋਏ ਹੈ, ਤੁਸੀਂ ਆਪਣੇ ਘਰ ਦਾ ਜਿਹੜਾ,
1: ਹਾਂ ਬਿਲਕੁਲ, ਸਾਡੇ ਵੀ ਲੱਗੇ ਹੋਏ ਆ ਇੱਥੇ ਜੀਰਕਪੁਰ ਦੇ ਵਿੱਚ ਵੀ ਲੱਗੇ ਆ, ਸਭ ਕੁਝ ਹੈਗਾ, ਪਰ ਲੋਕੀ ਹਟਦੇ ਨਹੀਂ, ਫਿਰ ਵੀ ਭਰ ਕੇ ਲੈਂਦੇ ਥੱਲਾ ਘਰੋਂ।
0: ਚਲੋ ਸ਼ਾਇਦ ਇਸ ਸੁਨੇਹੇ ਤੋਂ ਬਾਅਦ ਉਹ ਉਹਨਾਂ ਤੇ ਥੋੜਾ ਜਿਹਾ ਅਸਰ ਹੋ ਜਾਏ ਤੇ ਉਹ ਜ਼ਰੂਰ ਇਸ ਗੱਲ ਤੇ ਧਿਆਨ ਦੇਣ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਵਾਸਤੇ।
1: ਓਕੇ ਜੀ, ਥੈਂਕ ਯੂ। ਕੁੜੀ ਮੈਨੂੰ ਕਹਿੰਦੀ

ਗੋਰੀਏ ਨਾ ਨਾ ਨਾ ਨਾ ਨਾ ਗੋਰੀਏ ਉਹ ਕੁੜੀ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਦੋਸਤੋ ਜੀ ਤਾਂ ਬਹੁਤ ਕਰਦਾ ਕਿ ਤੁਹਾਡੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣ ਪਰ ਸਮੇਂ ਹੱਥੋਂ ਅਸੀਂ ਮਜਬੂਰ ਹਾਂ। ਹੁਣ ਅੱਜ ਦਾ ਸੁਨੇਹੇ ਮਿੱਤਰਾਂ ਦੇ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਰਮੇਸ਼ ਕਪੂਰ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਦੀ ਅਗਲੀ ਕੜੀ 'ਚ ਅਗਲੇ ਮੰਗਲਵਾਰ ਦਿਨੇ 11:30 'ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਰੱਬ ਰਾਖਾ।

0: ਸੁਨੇਹੇ ਮਿੱਤਰਾਂ ਦੇ ਤੁਹਾਡੇ ਦਿਲ ਖਿੱਚਵੇਂ ਸੁਨੇਹੇ, ਤੁਹਾਡੇ ਦਿਲ ਦਾ ਹਾਲ ਤੇ ਪੰਜਾਬੀ ਗੀਤਾਂ ਦੀ ਧਮਾਲ ਜੀ ਸੁਨੇਹੇ ਮਿੱਤਰਾਂ ਦੇ।
1: ਅਭੀ ਆਪ ਸੁਣ ਰਹੇ ਥੇ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ FM 107.2 MHz पर ये आकाशवाणी है और आप सुन रहे हैं विविध भारती का चंडीगढ़ केंद्र। 12 बजने वाले हैं, थोड़ी ही देर में हम अपने दिल्ली केंद्र से समाचार रिले करेंगे।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਦੱਸਿਆ ਕਿ 28 ਅਗਸਤ ਤੱਕ ਸਾਉਣੀ ਦੀਆਂ ਫਸਲਾਂ ਹੇਠ ਵੇਚਿਆ ਗਿਆ ਰਕਬਾ 171 ਲੱਖ ਹੈਕਟੇਅਰ ਤੋਂ ਵੱਧ ਹੋ ਗਿਆ। ਮੰਤਰਾਲੇ ਨੇ ਕਿਹਾ ਕਿ 414 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ, ਜਦਕਿ 115 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਚ ਦਾਲਾਂ ਦੀ ਬਿਜਾਈ ਕੀਤੀ ਗਈ ਹੈ। ਮੰਤਰਾਲੇ ਮੁਤਾਬਕ 177 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਚ ਅਨਾਜ ਤੇ ਮੋਟੇ ਅਨਾਜਾਂ ਦੀ ਕਾਸ਼ਤ ਕੀਤੀ ਗਈ ਹੈ। ਇਸ ਤੋਂ ਇਲਾਵਾ 190 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਚ ਤੇਲ ਬੀਜਾਂ ਦੀ ਕਾਸ਼ਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਨੇ ਹਮੇਸ਼ਾ ਫਿਰਕੂ ਸਦਭਾਵਨਾ ਦੀ ਮਿਸਾਲ ਕਾਇਮ ਕੀਤੀ ਹੈ, ਜਿੱਥੇ ਲੋਕ ਇੱਕ ਦੂਜੇ ਦੇ ਧਾਰਮਿਕ ਤੇ ਸਭਿਆਚਾਰਕ ਸਮਾਗਮਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਕੱਲ੍ਹ ਰਾਜਪੁਰਾ ਵਿਖੇ ਇੱਕ ਸ਼ਾਮ ਸ਼ਿਵ ਕੇ ਨਾਮ ਸਮਾਗਮ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਤਿਉਹਾਰ ਮਿਲ ਕੇ ਮਨਾਉਣ ਦੀ ਇਸ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਾਮਨੌਮੀ, ਗੁਰਪੁਰਬ ਤੇ ਈਦ ਸਮੇਤ ਸਾਰੇ ਤਿਉਹਾਰ ਮਿਲ ਕੇ ਮਨਾਏ ਜਾਂਦੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਇੱਥੇ ਫਿਰਕੂ ਸਦਭਾਵਨਾ, ਭਾਈਚਾਰਕ ਸਾਂਝ ਤੇ ਅਖੰਡਤਾ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੱਡਾ ਸੁਧਾਰ ਹੋਇਆ। ਉਨ੍ਹਾਂ ਦੱਸਿਆ ਕਿ ਕੇਂਦਰੀ ਜਲ ਬੋਰਡ ਵੱਲੋਂ ਤਾਜ਼ਾ 2026 ਦੇ ਮੁਲਾਂਕਣ ਮੁਤਾਬਕ ਦਹਾਕੇ ਮਗਰੋਂ ਪਹਿਲੀ ਵਾਰ ਸੂਬੇ 'ਚ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਸੁਧਾਰ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਦਰ ਸਾਲ 2022 ਦੇ 164% ਤੋਂ ਘੱਟ ਕੇ 2026 'ਚ 152.22% ਰਹਿ ਗਈ ਹੈ, ਜਦਕਿ ਮੁਲਾਂਕਣ ਕੀਤੇ ਅੱਤ ਸ਼ੋਸ਼ਿਤ ਬਲਾਕਾਂ ਦੀ ਗਿਣਤੀ 117 ਤੋਂ ਘੱਟ ਕੇ 110 ਤੇ ਸੁਰੱਖਿਅਤ ਬਲਾਕਾਂ ਦੀ ਗਿਣਤੀ 17 ਤੋਂ ਵੱਧ ਕੇ 20 ਹੋ ਗਈ ਹੈ। ਕੱਲ੍ਹ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਕੇਂਦਰੀ ਜ਼ਮੀਨਦੋਜ਼ ਜਲ ਬੋਰਡ ਵੱਲੋਂ ਜਾਰੀ ਤਾਜ਼ਾ ਮੁਲਾਂਕਣ ਵਿੱਚ ਦਰਜ ਕੀਤਾ ਗਿਆ ਕਿ ਸੁਧਾਰ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾ ਕੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਕੀਤੇ ਜਾ ਰਹੇ ਠੋਸ ਉਪਰਾਲਿਆਂ ਦਾ ਨਤੀਜਾ ਨੇ। ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ 'ਚ ਚਲਾਈ ਜਾ ਰਹੀ ਮਿਸ਼ਨ ਪੰਜਾਬ ਕਲੀਨ ਮੁਹਿੰਮ ਸੂਬੇ ਭਰ ਵਿੱਚ ਜਾਰੀ ਹੈ। ਇਸੇ ਤਹਿਤ ਅੱਜ ਮੋਹਾਲੀ ਨਗਰ ਨਿਗਮ ਵੱਲੋਂ ਮੇਅਰ ਸਰਬਜੀਤ ਸਿੰਘ ਸਮਾਣਾ ਤੇ ਹੋਰਨਾਂ ਲੋਕਾਂ ਨੇ ਬਲਿਆਲੀ ਪਿੰਡ ਵਿੱਚ ਲੰਘਦੀ ਪਟਿਆਲਾ ਘਿਰਾਓ ਦੇ ਕੰਢੇ ਗੰਦਗੀ ਦੇ ਢੇਰ ਸਾਫ਼ ਕਰਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪਟਿਆਲਾ ਘਿਰਾਓ ਦਾ ਇਲਾਕਾ ਸਾਫ਼ ਕੀਤਾ ਗਿਆ ਤੇ ਬਾਕੀ 50 ਵਾਰਡਾਂ ਵਿੱਚ ਵੀ ਇਹ ਮੁਹਿੰਮ ਚਲਾਈ ਜਾਏਗੀ। ਉਨ੍ਹਾਂ ਨੇ ਲੋਕਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਲਾਲੜੂ ਨੇੜੇ ਪਿੰਡ ਸਮਕੌੜੀ ਵਿਖੇ ਇੱਕ ਬਾਇਓਗੈਸ ਪਲਾਂਟ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਧਰ ਪਠਾਨਕੋਟ ਦੇ ਵੱਖੋ ਵੱਖ ਇਲਾਕਿਆਂ ਵਿਚ ਵੀ ਅੱਜ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਇੰਚਾਰਜ ਰੋਹਿਤ ਸਿਆਲ, ਆਪਣੀ ਟੀਮ ਤੇ ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਸਮੇਤ ਮਾਡਲ ਟਾਊਨ ਤੇ ਸੁੰਦਰ ਨਗਰ ਵਿਖੇ ਪਹੁੰਚੇ ਤੇ ਖੁਦ ਸਫ਼ਾਈ ਅਭਿਆਨ 'ਚ ਸ਼ਾਮਲ ਹੋਏ। ਸ੍ਰੀ ਸਿਆਲ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਰਫ਼ ਸਫ਼ਾਈ ਕਰਨਾ ਹੀ ਨਹੀਂ, ਸਗੋਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਵੀ ਜ਼ਰੂਰੀ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਗਵਾੜਾ ਵਿਖੇ ਅੱਜ 500 ਡਰੋਨਾਂ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਮਾਨਵਤਾ ਦੀ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਜਾਏਗਾ। ਸੂਬਾ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਫਗਵਾੜਾ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਟੇਡੀਅਮ 'ਚ ਇੱਕ ਸ਼ਾਨਦਾਰ ਡਰੋਨ ਸ਼ੋਅ ਹੋਣ ਜਾ ਰਿਹਾ। ਇਸ ਵਿੱਚ 500 ਡਰੋਨ ਆਸਮਾਨ 'ਚ ਇਕੱਠੇ ਉੱਡ ਕੇ ਰੌਸ਼ਨੀ ਤੇ ਸੁੰਦਰ ਨਜ਼ਾਰੇ ਪੇਸ਼ ਕਰਨਗੇ। ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਕਿਹਾ ਕਿ ਸੂਬੇ ਦੀਆਂ 518 ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਗਏ ਨੇ, ਜਿਨ੍ਹਾਂ ਵਿਚ ਹੁਸ਼ਿਆਰਪੁਰ ਦੀਆਂ 22 ਗਊਸ਼ਾਲਾਵਾਂ ਵੀ ਸ਼ਾਮਲ ਨੇ। ਉਹ ਕੱਲ੍ਹ ਹੁਸ਼ਿਆਰਪੁਰ ਵਿਚ ਗਊਸ਼ਾਲਾ ਪ੍ਰਬੰਧਕਾਂ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਸੌਂਪਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਭਗਤ ਨੇ ਕਿਹਾ ਕਿ ਸੂਬੇ 'ਚ ਕਰੀਬ 80,000 ਬੇਸਹਾਰਾ ਗਊਧਨ ਸੜਕਾਂ ਤੇ ਇਸ ਸਮੱਸਿਆ ਦੇ ਹੱਲ ਵਾਸਤੇ ਪਿਛਲੇ 4 ਮਹੀਨਿਆਂ 'ਚ 62 ਮੀਟਿੰਗਾਂ ਕੀਤੀਆਂ ਗਈਆਂ ਨੇ। ਭਾਰਤੀ ਹਵਾਈ ਫੌਜ ਵਿਚ 5 ਰੋਜ਼ਾ ਅੰਤਰਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ 2026 ਕੱਲ੍ਹ ਏਅਰਫੋਰਸ ਸਟੇਸ਼ਨ ਚੰਡੀਗੜ੍ਹ ਦੇ ਬੇਸ ਰਿਪੇਅਰ ਡਿਪੂ ਵਿਖੇ ਸ਼ੁਰੂ ਹੋਈ। ਹਵਾਈ

0: ਦੇ ਮੁਖੀ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਨੇ ਇਸ ਦਾ ਉਦਘਾਟਨ ਕੀਤਾ। ਇਸ ਵਿਚ 6 ਟੀਮਾਂ ਹਿੱਸਾ ਲੈ ਰਹੀਆਂ ਨੇ, ਜਿਸ ਵਿਚ ਬਰਤਾਨੀਆ ਤੇ ਸ੍ਰੀਲੰਕਾ ਦੀਆਂ 2 ਕੌਮਾਂਤਰੀ ਟੀਮਾਂ ਦੇ ਨਾਲ ਨਾਲ ਸਾਬਕਾ ਖਿਡਾਰੀ ਵੀ ਸ਼ਾਮਲ ਨੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ये आकाशवाणी है, आप सुन रहे हैं विविध भारती का चंडीगढ़ केंद्र। 1:15 हुए हैं, आइए सुनते हैं कुछ फिल्मी गीत।

ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਤੋਂ ਜਾਣੂ ਕਰਵਾਉਣ ਲਈ ਪਿੰਡ ਤੇ ਬਲਾਕ ਪੱਧਰ ਤੇ ਇੱਕ ਵਿਆਪਕ ਜਾਣਕਾਰੀ ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਜ਼ਮੀਨੀ ਪੱਧਰ ਦੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਇੱਕ ਵਿਆਪਕ ਡਿਜੀਟਲ ਤੇ ਮਲਟੀਮੀਡੀਆ ਰਣਨੀਤੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੱਕ ਵਿਆਪਕ ਡਿਜੀਟਲ ਯੋਜਨਾ ਲਾਗੂ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਰੇਡੀਓ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਮੋਬਾਈਲ, SMS ਤੇ ਬਾਹਰੀ ਮੀਡੀਆ ਸ਼ਾਮਲ ਨੇ। ਕਿਸਾਨਾਂ ਤੇ ਪੇਂਡੂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਗਤੀਸ਼ੀਲ ਕਿਸਾਨਾਂ, ਉੱਤਮ ਪੰਚਾਇਤਾਂ ਤੇ ਹੋਰਨਾਂ ਹਿੱਸੇਦਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਜਾਣਾ ਚਾਹੀਦੈ। ਮੁੱਖ ਮੰਤਰੀ ਨੇ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਲਈ ਅੱਜ ਅਧਿਕਾਰੀਆਂ ਨੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ। ਸੂਬੇ ਦੇ ਇਸ ਸਭ ਤੋਂ ਵੱਡੇ ਖੇਡ ਮੁਕਾਬਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅੱਜ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਕਰੀਬ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ, ਜਦਕਿ 38 ਖੇਡਾਂ ਦੇ ਮੁਕਾਬਲੇ ਤੇ 4 ਪੈਰਾਂ ਖੇਡਾਂ ਤੇ ਪੂਰੇ ਪੰਜਾਬ ਦੇ ਖੇਡ ਹੁਨਰ ਨੂੰ ਤਰਾਸ਼ਣ ਤੇ ਨਿਖਾਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਜੇਤੂ ਖਿਡਾਰੀਆਂ ਲਈ ਆਕਰਸ਼ਕ ਨਕਦ ਇਨਾਮਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਸੂਬੇ ਦੇ ਸਮੂਹ ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਖੇਡਾਂ ਚ ਵੱਧ ਚੜ ਕੇ ਹਿੱਸਾ ਲੈਣ ਤੇ QR ਕੋਡ ਨੂੰ ਸਕੈਨ ਕਰਕੇ ਜਾਂ ਫਿਰ sports.punjab.gov.in ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਇਸੇ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ 2026 ਲਈ ਮਸ਼ਾਲ ਮਾਰਚ ਅੱਜ ਫਾਜ਼ਿਲਕਾ ਵਿਖੇ ਪਹੁੰਚਿਆ। ਮਸ਼ਾਲ ਮਾਰਚ ਦਾ ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਨੌਬੰਤਰੀ ਖੇਡ ਸਟੇਡੀਅਮ ਵਿਖੇ ਪਹੁੰਚਣ ਉਤੇ ਸਹਾਇਕ ਕਮਿਸ਼ਨਰ ਹਰਬੰਸ ਸਿੰਘ ਵੱਲੋਂ ਮਸ਼ਾਲ ਦਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੇ ਵੀ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹੈ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣ ਚੁੱਕੀ ਹੈ ਤੇ ਲੋਕ ਖੁਦ ਸੂਚਨਾ ਦੇ ਕੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਚ ਅਹਿਮ ਭੂਮਿਕਾ ਨਿਭਾ ਰਹੇ ਨੇ। ਉਨ੍ਹਾਂ ਦਸਿਆ ਕਿ ਨਸ਼ੇ ਦੇ ਸ਼ਿਕਾਰ ਲੋਕ ਹੁਣ ਨਸ਼ਾ ਮੁਕਤੀ ਲਈ ਖੁੱਲ੍ਹ ਕੇ ਅੱਗੇ ਆ ਰਹੇ ਨੇ ਤੇ ਤਾਜ਼ਾ ਅੰਕੜਿਆਂ ਮੁਤਾਬਕ ਨਸ਼ਾ ਮੁਕਤੀ ਕੇਂਦਰਾਂ, ਓਟ ਕੇਂਦਰਾਂ ਤੇ ਮੁੜ ਵਸੀਬਾ ਕੇਂਦਰਾਂ ਵਿਖੇ ਮਰੀਜ਼ਾਂ ਦੀ ਆਮਦ ਵਿਚ 250 ਗੁਣਾ ਇਜ਼ਾਫਾ ਹੋਇਆ। ਸਿਹਤ ਮੰਤਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਟਿਆਲਾ ਵਿਖੇ ਚੱਲ ਰਹੀਆਂ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ ਲੈ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਜਿੱਥੋਂ ਨਸ਼ਿਆਂ ਦੀ ਸਪਲਾਈ ਆ ਰਹੀ ਹੈ ਉੱਥੋਂ ਤੱਕ ਪਹੁੰਚ ਕਰਕੇ ਵੱਡੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇ ਤੇ ਨਸ਼ਿਆਂ ਦੀ ਸਪਲਾਈ ਲੇਨ ਨੂੰ ਤੋੜਿਆ ਜਾਵੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNEWS ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRNEWS ਜਲੰਧਰ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਸੂਬੇ ਭਰ ਵਿਚ ਸੀਨੀਅਰ ਸਿਟੀਜ਼ਨ ਵਾਸਤੇ ਸੂਬਾ ਕਾਰਜ ਯੋਜਨਾ SAP 2026-27 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਸਤੇ ਉੱਚ ਪੱਧਰੀ ਭਾਈਵਾਲਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਸੀਨੀਅਰ ਨਾਗਰਿਕਾਂ ਦੀ ਸਿਹਤ ਸੰਭਾਲ, ਦੇਖਭਾਲ, ਸਮਾਜਿਕ ਸੁਰੱਖਿਆ, ਮਾਨਸਿਕ ਤੰਦਰੁਸਤੀ ਤੇ ਖੁਸ਼ਹਾਲ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਵੱਖੋ ਵੱਖ ਵਿਭਾਗਾਂ ਦਰਮਿਆਨ ਹੋਰ ਪ੍ਰਭਾਵਸ਼ਾਲੀ ਤਾਲਮੇਲ ਸਥਾਪਿਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ 1 ਅਕਤੂਬਰ ਨੂੰ ਕੌਮਾਂਤਰੀ ਬਜ਼ੁਰਗ ਦਿਵਸ ਦੇ ਮੌਕੇ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਸੂਬਾ ਪੱਧਰੀ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਏਗੀ। ਮੰਤਰੀ ਨੇ ਦਸਿਆ ਕਿ ਸੂਬਾ ਕਾਰਜ ਯੋਜਨਾ ਨੂੰ ਲਾਗੂ ਕਰਨ ਲਈ 598,75,000 ਦੀ ਵਿੱਤੀ ਵਿਵਸਥਾ ਕੀਤੀ ਗਈ ਹੈ। ਇਸ ਰਾਸ਼ੀ ਦੀ ਵਰਤੋਂ ਸੀਨੀਅਰ ਨਾਗਰਿਕਾਂ ਵਾਸਤੇ ਅਪਲਾਈ ਪ੍ਰੋਗਰਾਮਾਂ ਤੇ ਕੀਤੀ ਜਾਵੇਗੀ। ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਜ ਜਲੰਧਰ ਵਿਚ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਕਿਲੋਮੀਟਰ ਰਨ ਫਾਰ ਇਕੁਆਲਿਟੀ ਮੈਰਾਥਨ ਨੂੰ ਰਵਾਨਾ ਕੀਤਾ। ਸਰਕਾਰੀ ਆਰਟਸ ਤੇ ਸਪੋਰਟਸ ਕਾਲਜ ਤੋਂ ਸ਼ੁਰੂ ਹੋਈ ਇਸ ਮੈਰਾਥਨ ਵਿਚ 650 ਅਥਲੀਟਾਂ ਨੇ ਹਿੱਸਾ ਲਿਆ। ਇਹ ਮੈਰਾਥਨ ਕਪੂਰਥਲਾ ਚੌਂਕ ਵਰਕਸ਼ਾਪ ਚੌਂਕ ਤੋਂ ਹੁੰਦੀ ਹੋਈ ਕਾਲਜ ਪਹੁੰਚ ਕੇ ਸਮਾਪਤ ਹੋਈ। ਸ਼ਾਮਲ ਅਥਲੀਟਾਂ, ਖੇਡ ਕਲੱਬਾਂ ਤੇ NGOs ਦਾ ਉਤਸ਼ਾਹ ਦੇਖਣ ਯੋਗ ਰਿਹਾ। ਕੈਬਨਿਟ ਮੰਤਰੀ ਨੇ ਜੇਤੂ ਅਥਲੀਟਾਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ। ਮੈਰਾਥਨ ਵਿਚ ਸ਼ਿਰਕਤ ਕਰਨ ਵਾਲੇ NGOs ਤੇ ਖੇਡ ਕਲੱਬਾਂ ਨੂੰ ਵੀ ਨਵਾਸਿਆ ਗਿਆ। ਉਧਰ ਸ੍ਰੀ ਫਤਿਹਗੜ੍ਹ ਸਾਹਿਬ ਖੇਡ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵੱਲੋਂ ਇਸ ਦਿਹਾੜੇ ਨੂੰ ਸਮਰਪਿਤ ਮੈਰਾਥਨ ਦੌੜ ਕਰਵਾਈ ਗਈ। ਮੈਰਾਥਨ ਦੀ ਸ਼ੁਰੂਆਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ ਹੋਈ, ਜਿਸ ਵਿਚ ਵੱਡੀ ਗਿਣਤੀ ਚ ਵਿਦਿਆਰਥੀਆਂ, ਨੌਜਵਾਨਾਂ ਤੇ ਹਰ ਵਰਗ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਫਗਵਾੜਾ ਵਿਖੇ 502 ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਮਾਨਵ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਜਾਏਗਾ। ਫਰੀਦਕੋਟ ਦੇ ਮੁੱਖ ਨਾਇਕ ਮੈਜਿਸਟਰੇਟ ਗੁਰਪ੍ਰੀਤ ਕੌਰ ਨੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਮੁਤਾਬਕ ਆਬਜ਼ਰਵੇਸ਼ਨ ਹੋਮ ਫਰੀਦਕੋਟ ਤੋਂ ਇੱਕ ਪਾਕਿਸਤਾਨੀ ਬੱਚੇ ਨੂੰ ਵਾਪਸ ਉਸ ਦੇ ਮੁਲਕ ਭੇਜਣ ਦਾ ਪ੍ਰਬੰਧ ਕੀਤਾ ਹੈ। ਜ਼ਿਕਰਯੋਗ ਹੈ ਕਿ ਇੱਕ ਪਾਕਿਸਤਾਨੀ ਨਾਬਾਲਗ ਜੋ ਜ਼ਿਲ੍ਹਾ ਫਿਰੋਜ਼ਪੁਰ ਦੀ ਸਰਹੱਦ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਦੀ ਸਰਹੱਦ ਅੰਦਰ ਦਾਖਲ ਹੋ ਗਿਆ ਸੀ। ਇਸ ਮਗਰੋਂ ਜ਼ਿਲ੍ਹਾ ਫਿਰੋਜ਼ਪੁਰ ਦੀ ਜੁਵੇਨਾਇਲ ਜਸਟਿਸ ਅਦਾਲਤ ਵੱਲੋਂ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਸਾਲ 2025 ਚ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਹੁਣ ਇਸ ਨਾਬਾਲਗ ਨੂੰ ਗ੍ਰਹਿ ਮੰਤਰਾਲੇ ਬਾਰੇ

0: ਹੁਕਮਾਂ ਮੁਤਾਬਕ ਭਾਰਤ ਪਾਕਿਸਤਾਨ ਸਰਹੱਦ ਅਟਾਰੀ ਤੋਂ ਉਸਦੇ ਦੇਸ਼ ਪਾਕਿਸਤਾਨ ਭੇਜਣ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਚਲਾਈ ਜਾ ਰਹੀ ਮਿਸ਼ਨ ਕਲੀਨ ਪੰਜਾਬ ਮੁਹਿੰਮ ਜਾਰੀ ਹੈ। ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਅੱਜ ਮਿਸ਼ਨ ਕਲੀਨ ਪੰਜਾਬ ਤਹਿਤ ਜਲੰਧਰ ਦੇ ਨਿਊ ਗੌਤਮ ਨਗਰ ਵਿਖੇ ਚਲਾਈ ਗਈ ਮੁਹਿੰਮ ਚ ਹਿੱਸਾ ਲਿਆ। ਉਧਰ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਵੀ ਪਠਾਨਕੋਟ ਵਿਚ ਚਲਾਈ ਗਈ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ,
1: ਪੂਰੇ ਪੰਜਾਬ ਦੇ ਅੰਦਰ ਇੱਕ ਤਰ੍ਹਾਂ ਦਾ ਕਲੀਨ ਕਰਨ ਦੇ ਲਈ ਅੱਜ ਫਿਰ ਦੁਬਾਰਾ ਸਫਾਈ ਅਭਿਆਨ ਜਿਹੜਾ ਪਠਾਨਕੋਟ ਦੇ ਬਾਰਡਰਾਂ ਚ ਲਾਇਆ ਗਿਆ। ਮੈਂ ਸਮਝਦਾ ਕਿ ਜਿਹੜੀ ਸਫਾਈ ਹੈ ਇਹ ਮਨੁੱਖ ਦੀ ਜ਼ਿੰਦਗੀ ਲਈ ਵੀ

0: ਜਾਏਗਾ।
1: ਇਸੇ ਤਹਿਤ ਅੱਜ ਮੋਹਾਲੀ ਨਗਰ ਨਿਗਮ ਵੱਲੋਂ ਅਤੇ ਪਠਾਨਕੋਟ ਵਿੱਚ ਵੀ ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਾਲੀ ਸਾੜਨ ਤੇ ਰੋਕ ਲਗਾਉਣ ਲਈ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਦਿੱਤਾ ਸੱਦਾ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਨਸ਼ਾ ਰੋਕੂ ਗਤੀਵਿਧੀਆਂ ਦਾ ਜਾਇਜ਼ਾ। ਕਿਹਾ, ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਨਸ਼ਾ ਤਸਕਰ ਕਾਬੂ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸੀਨੀਅਰ ਨਾਗਰਿਕਾਂ ਦੀ ਭਲਾਈ ਵਾਸਤੇ 598 ਲੱਖ ਤੋਂ ਵੱਧ ਦੀ ਸੂਬਾ ਕਾਰ ਯੋਜਨਾ ਨੂੰ ਪ੍ਰਵਾਨਗੀ। ਜਲੰਧਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਨ ਫਾਰ ਇਕੁਆਲਿਟੀ ਮੈਰਾਥਨ ਦਾ ਆਯੋਜਨ। ਇਸਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦੀ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਮੇਰੀ ਬੈਂਕ ਹਮੇਸ਼ਾ ਮੇਰੇ ਸਾਥ ਚਲਤੀ ਹੈ। ਸੁਬਹ ਉੱਠਤੀ ਹੂੰ ਤੋ ਪੈਸੇ ਜਮਾ ਕਰਾਤੀ ਹੈ। ਕਸਟਮਰ ਜ਼ਿਆਦਾ ਹੋ ਜਾਤੇ ਹੈ ਤੋ ਪੂਰਾ ਗੱਲਾ ਸੰਭਾਲ ਲੇਤੀ ਹੈ। ਆਧੀ ਰਾਤ ਕੋ ਵੀ ਉਠਾ ਕੇ ਬਤਾਤੀ ਹੈ ਕਿ ਮੈਡਮ ਲਕਸ਼ਮੀ ਫਲ ਭੰਡਾਰ ਕਾ ਪੇਮੈਂਟ ਆ ਗਿਆ ਹੈ। ਜਨਧਨ ਬੈਂਕ ਖਾਤਾ ਕਿਆ ਮਿਲਾ मुझे तो उंगलियों के छोर पर बीमा, पेंशन, डीबीटी सारी बैंकिंग सुविधाएं मिल गई हैं।
3: 12 साल में 59 करोड़ जनधन खाते खुले, जिसमें 56% खाते तो सिर्फ महिलाओं के हैं। पीएम जनधन योजना के 12 साल, ज्यादा बचत, ज्यादा काम।
4: FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਅੰਮ੍ਰਿਤ ਪਾਣੀ ਦੇ ਤਹਿਤ ਸਰਵਣ ਕਰਦੇ ਹਾਂ ਕੁਝ ਸ਼ਬਦ। ਭਾਈ ਨਿਰਮਲ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਇਹ ਸ਼ਬਦ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਐਫਐਮ 107.2 ਮੈਗਾਹਰਟਜ਼ ਤੇ। ਅਗਲਾ ਪ੍ਰੋਗਰਾਮ ਜੈਮਾਲਾ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ ਐਫ ਐਮ 107.2 ਮੈਗਾਹਰਟਸ 'ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੀ ਸਖ਼ਤ ਮਿਹਨਤ ਅਤੇ ਸਮੂਹਿਕ ਦ੍ਰਿੜਤਾ ਦਾ ਨਤੀਜਾ ਜੀ ਡੀ ਪੀ ਵਿੱਚ ਵਾਧੇ ਨੂੰ ਦੱਸਿਆ। ਹਰਿਆਣਾ ਵਿਧਾਨ ਸਭਾ ਨੇ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਗੁਰੂ ਰਵਿਦਾਸ ਮਹਾਰਾਜ ਸਮਰਸਤ ਸੰਕਲਪ ਅਭਿਆਨ ਸੰਬੰਧੀ ਇੱਕ ਸਰਕਾਰੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ। ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਅਧਿਕਾਰੀਆਂ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਸੂਚਨਾ ਅਧਿਕਾਰੀਆਂ ਦੀ ਸੂਚੀ ਅਤੇ ਜਨਤਕ ਕੀਤੀਆਂ ਜਾਣ ਵਾਲੀਆਂ ਜਾਣਕਾਰੀਆਂ ਆਪਣੀਆਂ ਅਧਿਕਾਰਤ ਵੈਬਸਾਈਟਾਂ 'ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਬ੍ਰਹਮ ਸਰੋਵਰ ਦਾ ਸੁੰਦਰੀਕਰਨ ਸਰਕਾਰ ਦੀ ਤਰਜੀਹ ਏ ਅਤੇ ਇਸ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਏ। ਦੇਸ਼ ਵਿੱਚ ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਰਿਜ਼ਰਵ ਸਟਾਕ ਤੋਂ ਪਿਆਜ਼ ਬਾਜ਼ਾਰ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸਮਾਪਤ ਹੋਇਆ। ਆਖਰੀ ਦਿਨ 11 ਬਿੱਲ ਪਾਸ ਕੀਤੇ ਗਏ। ਪਾਸ ਕੀਤੇ ਗਏ ਬਿੱਲਾਂ ਵਿੱਚ ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀਆਂ ਸੋਧ ਬਿੱਲ, ਹਰਿਆਣਾ ਰਾਜ ਮਹਿਲਾ ਕਮਿਸ਼ਨ ਸੋਧ ਬਿੱਲ ਅਤੇ ਹਰਿਆਣਾ ਵਸਤੂ ਅਤੇ ਸੇਵਾ ਟੈਕਸ ਸੋਧ ਬਿੱਲ ਸ਼ਾਮਲ ਨੇ। ਚੰਡੀਗੜ੍ਹ ਸਾਹਿਤਕ ਸੁਸਾਇਟੀ ਨੇ ਆਪਣੇ 12ਵੇਂ ਸਾਲਾਨਾ ਲਘੂ ਕਹਾਣੀ ਲੇਖਨ ਮੁਕਾਬਲੇ 2026 ਅਤੇ ਸਾਲਾਨਾ ਕਵਿਤਾ ਮੁਕਾਬਲੇ 2026 ਦੇ ਜੇਤੂਆਂ ਦਾ ਐਲਾਨ ਕੀਤਾ। ਜੇਤੂਆਂ ਨੂੰ ਨਕਦ ਇਨਾਮ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਭਿਵਾਨੀ ਦੇ ਭੀਮ ਸਟੇਡੀਅਮ ਵਿਖੇ ਭਲਕੇ ਤੋਂ 15 ਸਤੰਬਰ ਤੱਕ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਮੁੱਖ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਦਿਲੋਂ ਹੁਣ ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ ਜੀ ਜੀ ਪੀ ਦੇ ਗਾਏ ਇਸ ਗੀਤ ਦੇ ਨਾਲ।

ਇਸ ਗੀਤੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz 'ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇਅ ਕਰਾਂਗੇ।

0: ਵਿਧਾਨ ਸਭਾ ਨੇ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਨੂੰ ਸਮਰਪਿਤ ਗੁਰੂ ਰਵਿਦਾਸ ਮਹਾਰਾਜ ਸਮਰਸਤ ਸੰਕਲਪ ਅਭਿਆਨ ਸੰਬੰਧੀ ਇੱਕ ਸਰਕਾਰੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ। ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਅਧਿਕਾਰੀਆਂ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਸੂਚਨਾ ਅਧਿਕਾਰੀਆਂ ਦੀ ਸੂਚੀ ਅਤੇ ਜਨਤਕ ਕੀਤੀਆਂ ਜਾਣ ਵਾਲੀਆਂ ਜਾਣਕਾਰੀਆਂ ਆਪਣੀਆਂ ਅਧਿਕਾਰਤ ਵੈਬਸਾਈਟਾਂ 'ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਬ੍ਰਹਮ ਸਰੋਵਰ ਦਾ ਸੁੰਦਰੀਕਰਨ ਸਰਕਾਰ ਦੀ ਤਰਜੀਹ ਏ ਅਤੇ ਇਸ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਏ। ਦੇਸ਼ ਵਿੱਚ ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਰਿਜ਼ਰਵ ਸਟਾਕ ਤੋਂ ਪਿਆਜ਼ ਬਾਜ਼ਾਰ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸਮਾਪਤ ਹੋਇਆ। ਆਖਰੀ ਦਿਨ 11 ਬਿੱਲ ਪਾਸ ਕੀਤੇ ਗਏ। ਪਾਸ ਕੀਤੇ ਗਏ ਬਿੱਲਾਂ ਵਿੱਚ ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀਆਂ ਸੋਧ ਬਿੱਲ, ਹਰਿਆਣਾ ਰਾਜ ਮਹਿਲਾ ਕਮਿਸ਼ਨ ਸੋਧ ਬਿੱਲ ਅਤੇ ਹਰਿਆਣਾ ਵਸਤੂ ਅਤੇ ਸੇਵਾ ਟੈਕਸ ਸੋਧ ਬਿੱਲ ਸ਼ਾਮਲ ਨੇ। ਚੰਡੀਗੜ੍ਹ ਸਾਹਿਤਕ ਸੁਸਾਇਟੀ ਨੇ ਆਪਣੇ 12ਵੇਂ ਸਾਲਾਨਾ ਲਘੂ ਕਹਾਣੀ ਲੇਖਣ ਮੁਕਾਬਲੇ 2026 ਅਤੇ ਸਾਲਾਨਾ ਕਵਿਤਾ ਮੁਕਾਬਲੇ 2026 ਦੇ ਜੇਤੂਆਂ ਦਾ ਐਲਾਨ ਕੀਤਾ। ਜੇਤੂਆਂ ਨੂੰ ਨਕਦ ਇਨਾਮ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਭਿਵਾਨੀ ਦੇ ਭੀਮ ਸਟੇਡੀਅਮ ਵਿਖੇ ਭਲਕੇ ਤੋਂ 15 ਸਤੰਬਰ ਤੱਕ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ।
1: SBI MSME डिजिटल लोन पाना एकदम आसान। आपको मिलेगा 5 करोड़ रुपए तक का लोन 50 लाख रुपए तक का तुरंत। डिजिटल अप्रूवल 10 साल तक की अवधि, आकर्षक ब्याज दरों के साथ, क्रेडिट गारंटी स्कीम के तहत कवर। अधिक जानकारी के लिए कॉल करें 1-800-1234 या विजिट करें bank.sbi। नियम एवं शर्तें लागू।
0: तिलो हूं सुनो पंजाबी गीतना सजा प्रोग्राम सुरसांझ।

0: ਹੁਣ ਤੁਸੀਂ ਸੁਣਿਆ ਜੱਸੀ ਸਿੱਧੂ ਨੂੰ।
1: ਅਰੇ ਭਾਈ, ਕਿਆ ਤੁਮੇ ਪਤਾ ਹੈ ਕਿ ਹਮਾਰੇ ਭੱਤੇ ਪਰ ਜੋ ਨਯਾ ਮਜ਼ਦੂਰ ਆਇਆ ਹੈ ਉਸਕੇ ਹਾਥ ਪੈਰੋਂ ਪਰ ਬਹੁਤ ਸੇ ਦਾਗ ਹੈ, ਉਸੇ ਇਨ ਪਰ ਚੋਟ ਲਗਨੇ ਸੇ ਵੀ ਦਰਦ ਨਹੀਂ ਹੋਤਾ।
2: ਅਰੇ ਯੇ ਤੋ ਕੁਸ਼ਠ ਰੋਗ ਕਾ ਲਕਸ਼ਣ ਹੈ, ਤੁਮ ਉਸੇ ਅਭੀ ਨਜ਼ਦੀਕੀ ਸਵਾਸਥ ਕੇਂਦਰ ਮੇ ਲੈ ਜਾਓ।
3: ਯਦੀ ਆਪਕੇ ਆਸ ਪਾਸ ਕਿਸੀ ਭੀ ਵਿਅਕਤੀ ਮੇ ਕੁਸ਼ਠ ਰੋਗ ਕਾ ਕੋਈ ਭੀ ਲਕਸ਼ਣ ਨਜ਼ਰ ਆਏ ਤੋ ਉਸੇ ਤੁਰੰਤ ਆਪਣੇ ਨਜ਼ਦੀਕੀ ਸਵਾਸਥ ਕੇਂਦਰ ਲੇਕਰ ਜਾਏ। ਯਦੀ ਸੰਦਿਗਧ ਵਿਅਕਤੀ ਮੇ ਕੁਸ਼ਠ ਰੋਗ ਪਾਇਆ ਗਿਆ ਤੋ ਸਰਕਾਰ ਦੁਆਰਾ ਸੂਚਿਤ ਕਰਨੇ ਵਾਲੇ ਵਿਅਕਤੀ ਕੋ 250 ਰੁਪਏ ਦੀਏ ਜਾਏਂਗੇ। ਸਵਾਸਥ ਵਿਭਾਗ ਹਰਿਆਣਾ ਦੁਆਰਾ ਜਨਹਿਤ ਮੇ ਜਾਰੀ।